0: ਓਕੇ ਸੀ ਲੈਵਨ ਕਿੰਗੇ ਤੁਸੀਂ ਦੇ ਗੁਲੂ ਉਸਾਸ ਫਰਮਾਇਸ਼ ਮੰਦੇ ਦਾ ਗਨਾ ਵਰੇ ਦਾ ਜੀ ਕਮਸ਼ੇ ਦਸ਼ੇ ਗਰੇ ਨਾ ਕਾਲ ਕੜੋ ਪਸਿਫਰ 313 785 18 ਸ਼ੁਰਸ ਮੰਦੀ ਖਪਲ ਫਰਮਾਇਸ਼ ਨਾ ਕਵਲੇ ਸ਼ੇ ਵਰਦਨ ਕੋ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ ਰਜ਼ਾ ਸੇ ਕਰਾਂਗਾ
0: ਸ਼ੇ ਉਜ਼ੀ ਜਨਾਬ ਸੁ ਖਬਰ ਹੈ ਕਿ ਵੇ ਕਮ ਸੇ ਨਾ
1: ਸ਼ੇ ਅਗਰੇ ਨਾ ਰਜ਼ੀਲਾ ਯਮਾ
0: ਜੀ ਰਜ਼ੀਲਾ ਬਈ ਪ੍ਰੋਗਰਾਮ ਸੇ ਦਰਦਾ ਹਰ ਕਲੇ ਸੜੀ ਮਸ਼ੀ ਆਇਆ ਅਵਲ ਫਰਮਾਇਸ਼ ਰੋ ਤਵਸ਼ ਬੈ ਨੂਰ ਮੈਲਸ ਕੋ اول فرمائش رتو شو بیا ملگرو نمونه واخل سی
1: سنسا والا گانا بور که
0: ہم
1: او مزا نکایو د ڈونه ر تر وڑیو
0: تشی جی
1: ل دیوان ساچ نکایو د ڈونه ر تر وڑیو گیس وال
0: ہم
1: د شراڑے اگولی چ مکاٹ پورے وتڑلے
0: ہم
1: اما چ سپلسے ل گوٹی راتی سے کاٹے در تک چکڑے
0: صحیح کال کڑی خبر ہے

0: वेलकम वेलकम बैक वेलकम प्रोग्राम पुरानी याद है सराय के प्रोग्राम में जी एक दफ़ा बात तो सबको बिस्मिल्लाह वेलकम खुश आमदीद दोस्तों प्रोग्राम शुरू किया है पुरानी यादा ते पुरानी यादा दे नाल पुराने लिबास पुराना कल्चर पुराने लिबास दी गालियां नाल ते पुराने शादियां दे बारे च असा मौजू छेड़ी पे कि पुराने जमाने दे शादियां कितने जबरदस्त ते कितने होंदियां तुस भी मेरे नाल जुड़ के रहो ते मेरे नाल ए प्रोग्राम च मेरे नाल गालियां नाल करो कि तुसा को पुराने केरे केरे यादा याद इन देखदे देखण एक कॉल आंदी पई मेरा मिठा बिरा देखण कौन है क्या आखदा हेलो अस्सलाम वालेकुम
1: वालेकुम सलाम नमतुल्ला भाई क्या हाल है
0: हाल है मेरा सोना मिठा कोणी वे ते कितवा लेंदे पावे
1: हां तौला गाल करे न पे कुतब कलोनी टां की चो
0: कुतब कलोनी टां की चो अतौला बिरा ते को प्रोग्राम में सत बिस्मिल्लाह सौ बिस्मिल्लाह वेलकम आ केना हेलो हेलो अतौला बिरा ओके शायद इंदा राबता कट गया है यानी कि सिग्नल कम नींद करें पे एक दफा वत ट्राई करे से अतौला बिरा काल देखन चाहिए केरा मेरा मीठा बिरा है हेलो
1: अस्सलाम वालेकुम
0: वालेकुम अस्सलाम मेरा मीठा
1: यार जी खैर खैरियत है
0: मेरा तो शक के मुलाजिम बिरा तो नहीं
1: जी जी मुलाजिम आ बस मुलाजिम दुकानदार परदेसी रणवाल तो बाल के रणवाल जी का ना तो बरा लो रणवाल वाला मैं बलूचिस्तान जो भी जुगाल करे मैं
0: जी बिल्कुल मुलाजिम बिरा रणवाल चू परदेसी उर्फ जो बाला अस्सलाम वालेकुम
1: वालेकुम सलाम बस तेरी एक ही टीम वाला फिर तो सलाम कहने पे उस्मान खटक साहब तो सलाम कहने पे तो बिलाल खटक साहब तो सलाम कहने पे
0: बिलाल खटक साहब तो तक को बिल्कुल मत थे हाथ रख के वालेकुम कहने पे बिल्कुल जी मेरे नाल बैठा है तो वालेकुम सलाम कहने ते नजमान खटक साहब दो ही सलाम पहुंच गए इंशाल्लाह ओ एक तेरा सलाम कबूल दी गया मुलाजिम मेरा क्या हाल है ठीक ठाक तबीयत सेट है जॉब का मौसम किमी है
1: मौसम तो बड़ा मजेदार है बहुत मजेदार है
0: माशाल्लाह माशाल्लाह खुशी है उन्हें इंशाल्लाह अल्लाह ताला को सेहत देवे मुलाजिम भरा आज प्रोग्राम पुरानी यादों के विच पुराने शादियों के रिवाज का सिलसिला शुरू किया है ते तैको केरे केरे पुराने गालियां याद इन शादियां ले लेकिन सा नाल एक दो गालियां वरताया उन्हें तो बड़ा अच्छा हो सी
1: सारे टाइम दी ता इने दौर होंदा है ना जरा सारा टाइम है ना
0: जी जी मुख्तसर दो त्रै गालियां दस छा
1: पहले पहले तो नहीं आंदा है जरा ना हाथ विच बमो सोनी सोती बनाई बताउंदा है ते आप वो खड़केंदा है ना
0: बिल्कुल जी सदे देवण वास्ते
1: सदे देवण वास्ते वा तो समझ वा तो सब सदे देंदा है जे दई जरा ना फलाने दीवार तेल हो सी तो फलाने दीवार कपड़े हो से ते जरा ना स्वादी दावा ते जरा ना सुसा एक तबरी की थारी रोटी है
0: माशाल्लाह माशाल्लाह ए सदा देंदा पियोंदा है
1: बिल्कुल बाबा तो लगा वेंदा है वा तावे ने अंदर ना के लिस्ट ते वते ने ते बे आवे ने वा देन बे जरे ना सब को खदला दो याना दो ते ते लकड़ी ने जो जो आसा जरे है ना कोई पख्तन मख्तन करे सो
0: वाह जी वाह जी वाह इत्तेफाक वाह जी
1: तो बाबा तो लकड़ी ना को दे ले से कहंदे घर सोने ने तो पुचा दे ने कहंदे घर ना मानो ने तो नहीं देना ते बरल मंजा दूसरा याना ते ओदे ने अंजना
0: बिल्कुल जी बिल्कुल जबरदस्त जबरदस्त पुराने याद दस छोड़े नहीं बिल्कुल ये गालियां सचन जेरे दसे नहीं चा अल्लाह तक को खुश रखे आबाद हो प्रोग्राम ही चाहे तक वेलकम वातिक दफा कहने के यार दोस्त को अगर सलाम दे में था
1: बिल्कुल पहले पहले था तक को सलाम दे में था अशरफ जोशी को सलाम तो मेहर उस्ताद को सलाम पे किस्मत अली रजा को सलाम पे तोले बलोच को सलाम पे उमर दौद साहब को सलाम पे बाकी कोरम शहजाद शहजान से मिठोले को सलाम पे सलीम कटी खेल को सलाम पे उमर रजी चो हाजी से पुला को सलाम ते रमजान कुलाची को सलाम जैदी विच ते सादिक भाई छीना ते नियामत से आते रमजान सियाल को सलाम ते रहमान और मसूद को सलाम पहाड़ दी विच ते जैसे दोस्तों सलाम कहने ते ते का नूर जहान दा गाना हो ते सा कुला रे एक तेरा प्यार मैं नु मिलिया दुनिया ते की लेना
0: दुनिया च की लेना फिल्म साला साहब
1: फिल्म तो आप बोलो ते बस आप तक बोल लेते हैं
0: ठीक है जी बड़ी मेहरबानी बहुत खैर हो मुलाजिम अल्लाह खुश रखी आबाद और अमेद हमेशा खुश होवे दोस्तों ये सारी पुरानी शादियों के बारे बड़ी मालूमात दी थी कि लकड़ियाँ होंदिया घर आले देंदियां मंझे देंदियां बिहाने देंदियां ते उंदू ते ना लिखे दियां कि फलाने घर दी चो दो मंझे मिलन त्रै सवड़ियां मिलन दो बिहाने मिलन ते तकरीबन एक मन दो मन डेढ़ मन लकड़ी मिली है लेकिन कल आंदी पे मेरा मीठा बिरा कौन है हेलो अस्सलाम वालेकुम
1: वालेकुम सलाम ने मतलब भाई क्या हाल है
0: तौला बिरा तेरी कॉल काट गई क्या हाल है जी ठीक ठाक तबीयत सेट है
1: खैर शुक्र है तौला गाल करे ना कुतब कॉलोनी टांग जो के कॉल कटी गई
0: जी जी बिल्कुल कॉल कटी गई है जी प्रोग्राम ही तुसा को वादिक दफा बिस्मिल्लाह कहने हैं جی جی بالکل بس پرانی یاد آندو تے لینے پے جڑے پرانے زمانے شادیاں سارے تھیندیاں نا
1: جی
0: ہاں تے اون شادی دے لیول تے لینے پے جے شادی دے صدا کی ہوندے تے کتنے دیوارا شادی ہوندی دعا خیر تے انج خوشی ہوندی تے ہاں تے انج خوشی ہوندی نکاح تے انج خوشی ہوندی تے شادی تے ہوندی ساری خوشی تسا کو کیری یاد آندی ہے ولیمے
1: والی دیوار ایک دفعہ میں گیا ہم کلاچی دی شادی دو
0: جی جی
1: تے اٹھائی کار میں بیٹھائی ولیمے والی دیوار جے کوئی کاپی ہاتھ کیتی بیٹھے وا تسا نے 5 روپے تے 10 روپے بہت ساری شے ہوندے ہیں جڑا سلام علام اکٹھے کرے نہ بیٹھو نہ دے رہنا
0: جی بالکل سالن گھٹ ہوکل مرے نے اگر تھندا گھٹ ہوندے تے روٹی اگر گھٹ ہوندی تے مان والے پنڈ پیچھے بدی ودی لالا مانا دتو ویا کتنا اچھا ماحول ہوندا ہکلا ہوندی پانی والا اوئے ڈولی والا اوئے تھندی والا ہلا روٹی والا ایک روٹی دے چھا تے روٹی دینیاں تے بھرندے تے اسا اسے تے روٹی دے اوتے صحبت کرن یا بورڈ کرن پہلے گوشت دینیاں تے گوشت دوان ڈاون بورڈ دا گتن تھندے دا سڈون ڈولیا لا امن ایک پکارا ہونیاں ہکلا ہونیاں اتنا سرور اتنا سکون مزہ آندا اے تے شادی واقعی او شادی ہوندی اے جے چار چپیرو نارے ہونیاں سالن دے انج ہونیاں پانی دے انج ہونیاں بورڈ دے انج ہونیاں روٹی دے انج ہونیاں اتولا برا کہ یار دوست کو اگر سلام دے میں
1: بس تھواری ساری ٹیم کو سلام تھاکو سلام جے رہنا رنوال دے جے رہنا میر زمان چوکیدار کو سلام ٹھیک فرمائش کرو چا
0: کرو چا کوشش کرے سو انشاءاللہ پوری کرے سو اگر ہو جاتا جی
1: ایک زبیدہ خانم دی آواز دے گانا ہے کیا ہوا دل پہ ستم تم نہ سمجھو گے بلم
0: کیا ہوا دل پہ سنم زبیدہ خانم دی آواز ہے
1: کیا ہوا دل پہ ستم تم نہ سمجھو گے بلم
0: تم نہ سمجھو گے بلم
1: فلم نمائے رات کے راہی
0: رات کے راہی رات کی راہی رات کے راہی تے آواز زبیدہ خانم دی کیا ہوا دل پہ ستم
1: تم نہ سمجھو گے بلم
0: تم نہ سمجھو گے بلم اتولا برا کوشش کرے سوں اگر لب گیا تے تسارے نہ تساکن قربان اللہ خوش رکھے آباد ہو میں خوشیاں نے بڑی مہربانی دوستو اے ان پران ساڈے اتولا کتب کالونی چ باقاعدہ ساڈے پروگرام وچ حصہ گیندن تے گال تھیندی پئی اے پرانے شادیاں دی پرانے ویلاں دی اتولے نے گال کیتی کہ کلاچی دی وچ بلکہ کلاچی وچ نہیں پرانے ویلاں دے ہر جا تے روٹی ہوندی آئی پاتریاں والی روٹی ہوندی آئی کئی مجمے تے کئی ٹرے مرے نان ہوندے یال کہندی ٹرے گنان تے مجما گنان تے چاولن یا بریانی یا سالن نہیں بس صرف تک پاتری مل ونیا پاتری دی مانا ہووے مانے دی وچ گوشت تک پہلے پہلے گوشت مل ونیا تے او چار آدمی تری آدمی اگر بیٹھے ہوندیاں تے گوشت کو تقسیم کر کے ولیمے والی دیوار گوشت کھاندیاں تے گوشت کن بعد بعد ڈولیا لاویں دی بورڈ گھت ویندا اے گوڑ دی وچ او روٹی گھت وتے اون دے بعد بعد ایک بیا ڈولیا لاویں دی اون دے وچ گھیو ہوندے او تے کو گھیو گھت دیوے لیکن گھیو تو ساڈی فرمائش تے ہوندی کہ لالا تھوڑا گھت ہے یا بہو گھت ہے ایک کال آندی پے دیکھن میرا میٹھا بھرا کون ہے ہیلو السلام علیکم
2: وعلیکم السلام کیا حال ہے خیر ہے
0: میرا سونا میٹھا بھرا کون ہے خدا آواز ریڈیو دے لگا والا دا کہ موبائل دا آواز لشی بند کرتا ڈبل آواز روان دا
2: ولا جا ریڈیو دا دا بند ایو ملت چا وہ صحیح دا آواز
0: بالکل جی آواز صحیح روان دا نہ ریڈیو دے بیا خلاص دا
2: نور خیر احمد محمد علی تا سالم کٹی خلتا میں سلامونا دی
0: جی جی بالکل
2: او یو کچرے دا یو پرمائش تے پورا کاوش یواری دے میں چورا گوشت دا دا پیر محمد کانی کوچے یو گانا پلے کرا تا
0: ٹھیک شو کوشش بہو کو اللہ دے خوشحال کا انور چاہتا دعا سلام ورکے
2: وانڈ اور دین کی تم سلامون دی مجدہ بڈی پپلا بن چوکی داران سایدا
0: بالکل چوکی داران دے علامہ خوشحال کا علامہ آباد کا دوستو اے چوکی دار ای فرمائش دس اس پروگرام وچ حصہ گدا لیکن ایندی آواز کٹیندی پئی ائی شاید ایندا ریڈو یا ایندی موبائل دا آواز آندا پئی ڈبل آواز آندا پئی دوستو پرانی یاداں دے اوتے پرانے شادیاں دے اوتے پروگرام شروع ہے سرے کی پروگرام پرانے یاداں دے اوتے پرانے شادیاں دے اوتے لیندے پے کہ روٹی کن بعد ਜਿਹੜੇ ਰੋਟੀ ਖਵੀ ਜਾਂਦੀ ਸਲਾਮੀਆਂ ਆਉਂਦੀਆਂ ਹਨ, ਸਲਾਮੀਆਂ ਦੇਂਦੀਆਂ ਹਨ, ਵੇਲਾਂ ਦੇਂਦੀਆਂ ਹਨ, ਉਹ ਕਾਪੀ 'ਤੇ ਨੋਟ ਕਰਦੀਆਂ ਹਨ। ਦੋਸਤੋ ਦੇਖਣ ਦੇਖਦੇ ਹਾਂ ਕਾਲ ਆਉਂਦੀ ਪਈ, ਦੇਖਣ ਕਿਹੜਾ ਮਿੱਠਾ ਵੀਰਾ ਹੈ। ਹੈਲੋ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ, ਮਿਰਜ਼ਮਾਨ ਚੌਕੀਦਾਰ।
0: ਮਿਰਜ਼ਮਾਨ ਚੌਕੀਦਾਰ ਤੱਕ ਵੈਲਕਮ ਹੈ, ਕਹਿੰਦੇ ਪ੍ਰੋਗਰਾਮ ਵਿੱਚ ਖੁਸ਼ ਆਮਦੀਦ ਹੈ ਕਹਿੰਦੇ ਮਿਰਜ਼ਮਾਨ। ਅਲਹਮਦੁਲਿਲਾ ਸੈਟੇ ਜੀ, ਪ੍ਰੋਗਰਾਮ ਸੁਣਦੇ ਫਸਟ ਕਲਾਸ ਪ੍ਰੋਗਰਾਮ ਸੁਣਦੇ ਪਏ ਹੋਵੇ, ਪੁਰਾਣੇ ਯਾਦਾਂ
1: ਜੀ ਸੁਣਦੇ ਪਏ।
0: ਤੇ ਕੋਈ ਕੋਈ ਗੱਲ ਯਾਦ ਹੋਵੇ ਪੁਰਾਣੇ ਯਾਦਾਂ, ਇਹ ਪੁਰਾਣੇ ਸ਼ਾਦੀਆਂ ਦੇ ਵਿੱਚ ਕਿਹੜਾ ਰਿਵਾਜ ਤੱਕ ਮਜ਼ਾ ਦਿੰਦਾ ਹੈ?
1: ਬਹੁਤ ਮਜ਼ੇ ਦੀਆਂ ਨੂੰ ਅਸੇ ਟਾਈਮ ਗਿਆ ਸੇ ਡਬਰੇ ਤੇ।
0: ਜੀ ਜੀ, ਡਬਰੇ ਤੇ ਸ਼ਾਦੀ ਤੋਂ ਗਿਆ ਹੋਵੇ
1: ਜੀ। ਉਹ ਤਾਂ ਪਾਤਰੀਆਂ ਦੇ ਬਹੁਤ ਸੋਹਣਾ ਨਿਜ਼ਾਮ ਹੈ, ਬਹੁਤ ਮਜ਼ਾ ਕੀਤਾ ਸੀ। ਅਸੀਂ ਕਦ ਗੱਲ ਉਹ ਲੋਲੀਆਂ ਨੇ ਸਾਥ ਤੇ ਲਾਣੀ ਸ਼ਾਹ ਸਾਥ ਤੇ ਮਜ਼ਾ ਆਉਂਦਾ ਹੈ ਬਹਰਾਲ।
0: ਯਾਨੀ ਕਿ ਕੋਈ ਰਸ਼ ਪਸ਼ ਨਹੀਂ ਆਉਂਦੀ, ਕੋਈ ਇਵੇਂ ਹਾ ਹੂ ਨਹੀਂ ਆਉਂਦੀ, ਹਲਾ ਇੰਤੇ ਗਿਨਣ ਇੰਤੇ ਗਿਨਣ, ਅਸਾਂ ਫਜਰ ਦੇ ਬੈਠੇ ਹਾਂ ਸਾਡੋ ਗਿਨਣ, ਇਹ ਸ਼ਾਇਰ ਨਹੀਂ ਆਉਂਦੀ ਪਹਿਲੇ।
1: ਨਹੀਂ ਨਹੀਂ, ਆਰਾਮ ਤੇ ਜਾਵੇ, ਆਰਾਮ ਤੇ ਆਵੇ ਨਾ ਮਿਸਾਲ ਹੈ ਉਹ ਕਾ ਲੈਣੇ ਆ ਯਾਰ ਲੋਲੀ ਅਲਾਵਾ ਔਰ ਤੇ ਆ ਮਿਸਾਲ ਠੰਡਾ ਕਰ ਦੇ ਲਾਣੀ ਸ਼ਾਹ ਕਰ ਦੇ
0: ਜੀ। ਬਿਲਕੁਲ, ਤੇ ਗੋਸ਼ਤ ਇਨਸਾਫ ਨਾਲ ਮਿਲਦਾ ਹੈ, ਬਿਲਕੁਲ ਅਮੀਰ ਗਰੀਬ ਕੋ ਇੱਕ ਰੰਗ ਦਾ ਗੋਸ਼ਤ ਮਿਲਦਾ ਹੈ। ਵਲੀਮੇ ਵਾਲੀ ਦੀਵਾਰ
1: ਸਾਰੇ ਪਾਸੇ ਤਕਰੀਬਨ ਰਿਵਾਜ ਉਹ ਵਦੇ ਕੋਈ ਕੋਈ ਇਸ ਸਮਾਨ ਨੂੰ ਚਲਾਇਆ ਥਾਲੀਆਂ ਲਾ
0: ਜੀ। ਆ
1: ਤਕਰੀਬਨ ਇਹ ਰਿਵਾਜ ਹਰੀ ਮਰੀ ਤੇ ਰਹਿੰਦੇ ਨੇ ਉਹ ਪਾਤੀਆਂ ਦਾ ਸਾਥ ਬਣਾ ਪਿਓ ਨੇ ਸਾਰੇ।
0: ਠੀਕ ਹੈ, ਯਾਨੀ ਕਿ ਉਸੇ ਲਈ ਇਨਸਾਫ ਹੁੰਦਾ ਹੈ, ਅਮੀਰ ਗਰੀਬ ਕੋ ਇੱਕ ਰੰਗ ਦਾ ਮਿਲਦਾ ਹੈ
1: ਜੀ। ਆ ਜੀ ਆ,
0: ਹਾਂ ਇਵੇਂ ਤਾਂ ਨਹੀਂ ਜੋ ਹੈ ਅਮੀਰਾਂ ਦਾ ਇਹ ਮਿਜ਼ਮਾਨ, ਇਹ ਬਹਿਰ ਦੇ ਮਿਜ਼ਮਾਨ, ਇਹਨਾਂ ਦਾ ਅੰਜ ਪ੍ਰੋਗਰਾਮ ਹੈ, ਇਹ ਸ਼ਾਹਰ ਵਾਲੇ ਇਹਨਾਂ ਦਾ ਅੰਜ ਪ੍ਰੋਗਰਾਮ ਹੈ, ਅਤੇ ਜਿਵੇਂ ਆਮ ਮਹਿਮਾਨ ਆਉਂਦੇ ਨੇ ਉਹਨਾਂ ਦਾ ਅੰਜ ਪ੍ਰੋਗਰਾਮ ਆਉਂਦੇ, ਇਹ ਅੱਜ ਕੱਲ੍ਹ ਵੀ ਪਹਿਲੇ ਵਾਲੇ ਤਾਂ ਅਮੀਰ ਗਰੀਬ ਸਾਰੇ ਹੀ ਫੂਹੜ ਆਉਂਦੇ ਹਨ, ਫੂਹੜਾਂ 'ਤੇ ਬੈਠੇ ਆਉਂਦੇ ਹਨ ਬੜੇ ਅੱਛੇ ਇਨਸਾਫ ਆਉਂਦੇ ਹਨ। ਬੜਾ ਗਰੀਬ ਅਮੀਰ ਦਾ ਫਰਕ ਨਹੀਂ ਆਉਂਦਾ, ਬਿਲਕੁਲ ਭਰਾ ਵਾਂਗੂ ਗੁਲਕੜੀ ਪਾ ਕੇ ਮਿਲਦੇ ਹਨ। ਅਮੀਰ ਨਵਾਜ਼ ਨਾ ਵੀ ਠੀਕ ਹੈ, ਇਨਸ਼ਾਅੱਲਾ ਕੋਸ਼ਿਸ਼ ਕਰੇ ਅਮੀਰ ਨਵਾਜ਼। ਅੱਲਾ ਖੁਸ਼ ਰੱਖੀ, ਆਬਾਦ ਰੱਖੀ, ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਸ਼ੁਕਰੀਆ, ਬੜੀ ਮਿਹਰਬਾਨੀ। ਦੋਸਤੋ ਪੁਰਾਣੇ ਯਾਦਾਂ ਜੇ ਰਹੀਨ ਅਤੇ ਪੁਰਾਣੇ ਵਲੀਮਾ ਲਿਡੀਵਾਰ ਜਿਹੜਾ ਗੋਸ਼ਤ ਆਉਂਦਾ ਹੈ, ਰੋਟੀ ਆਉਂਦੀ ਹੈ, ਬਿਲਕੁਲ ਅਮੀਰ ਗਰੀਬ ਕੋ ਇੱਕ ਰੰਗ 'ਤੇ ਮਿਲਦੀ ਆਈ, ਅਤੇ ਮਹਿਮਾਨ ਬੈਠੇ ਹੁੰਦੇ ਹਨ ਅਤੇ ਮਹਿਮਾਨਾਂ ਕੋ ਉਹ ਟਾਈਮ 'ਤੇ ਮਿਲਦੀ ਆਈ, ਗਰੀਬ ਆਮ ਆਦਮੀ ਬੈਠੇ ਹੁੰਦੇ ਉਹ ਕੋ ਉਹ ਮਿਲਦੀ ਆਈ, ਅਤੇ ਸ਼ਹਿਰ ਵਾਲਾ ਬੈਠੇ ਹੁੰਦੇ ਉਹ ਕੋ ਵੀ ਇਵੇਂ ਬਿਲਕੁਲ ਆਪਣੇ ਟਾਈਮ 'ਤੇ ਆਪਣੇ ਇਨਸਾਫ ਦੇ ਨਾਲ ਹੀ ਰੰਗੇ ਦਾ ਖਾਵਣਾ ਮਿਲਦਾ ਹੈ। ਦੋਸਤੋ ਗਾਲੀਆਂ ਤਾਂ ਬਹੁਤ ਠੀਕ ਹਨ, ਬੜੇ ਗਾਲੀਆਂ ਠੀਕ ਹਨ, ਤਾਂ ਕਿਸੇ ਨੇ ਮਤੁਲਾ ਤਾਂ ਵੱਤ ਆਪਣੇ ਮੂੰਹ 'ਤੇ ਲੈਂਦਾ ਬਹਿੰਦਾ ਅਤੇ ਗਾਲੀਆਂ ਕਰਿੰਦਾ ਬਹਿੰਦਾ, ਅਤੇ ਸਾਰੇ ਗਾਲੀਆਂ ਇਹ ਕਰਿੰਦਾ ਬਹਿੰਦਾ, ਸਾਕੂ ਤਾਂ ਮੌਕਾ ਨਹੀਂ ਦਿੰਦਾ ਜਾਂ ਸਾਡਾ ਕੋਈ ਸੌਂਗ ਨਹੀਂ ਲਾਉਂਦਾ। ਉਹ ਦੋਸਤੋ ਇੱਕ ਸੌਂਗ ਸੁਣਦੇ ਹਾਂ ਨੂਰਜਹਾਨ ਦੇ ਵਾਸਤੇ, ਇਹ ਵੀ ਇੱਕ ਪੁਰਾਣੇ ਜ਼ਮਾਨੇ ਦੇ ਫਿਲਮ ਹੈ, ਪੁਰਾਣੇ ਜ਼ਮਾਨੇ ਦਾ ਗਾਵਣ ਹੈ, ਬੜਾ ਮਸ਼ਹੂਰ ਹੁੰਦਾ ਤਕਰੀਬਨ ਛੱਲਾ ਚੀਚੀ ਦਾ, ਇਹ ਖਾਸ ਕਰ ਸ਼ਾਦੀਆਂ ਦੇ ਵਿੱਚ ਇਹ ਲੱਗਦੇ ਆਉਂਦੀਆਂ ਹਨ। ਨਵੇਂ ਨਵੇਂ ਟੈਪ ਨਿਕਲੇ ਹਨ, ਟੈਪਾਂ ਕੋਲ ਪਹਿਲੇ ਥਾਲੀਆਂ ਆਉਂਦੀਆਂ ਹਨ ਜਾਂ ਕੋਈ ਚੈਂਜਰ ਰੱਖਦੀਆਂ ਹਨ, ਗੁਰਦੀ ਪਈ ਆਉਂਦੀ ਥਾਲੇ ਅਤੇ ਉਹਨੂੰ ਤੇ ਸੂਈ ਆਉਂਦੀ ਹੈ, ਤਾਂ ਉਹ ਆਵਾਜ਼ ਆਉਂਦੀ ਵੱਡਾ ਸਪੀਕਰ ਨਾਲੇ ਲੱਗਾ ਪਿਆ ਆਉਂਦਾ ਹੈ, ਅਤੇ ਗਾਵਣ ਹੁੰਦੀਆਂ ਹਨ ਕਹਿੰਦੇ ਸ਼ਾਹ ਘਰ ਵਿੱਚ ਸ਼ਾਦੀ ਜਾਂ ਅੱਛੇ ਅੱਛੇ ਲੋਕਾਂ ਦੇ, ਯਾਨੀ ਕਿ ਜਿਹੜੇ ਹਸਬੇ ਤਾਕਤ ਵਾਲੇ ਹੁੰਦੀਆਂ ਹਨ, ਤੋਫੀਕ ਵਾਲੇ ਹੁੰਦੀਆਂ ਹਨ, ਤਾਂ ਉਹ ਇਹ ਵਾਜਾ ਲਾ ਦਿੰਦੀਆਂ ਹਨ, ਇਹ ਗਾਣਾ ਲਾ ਦਿੰਦੀਆਂ ਹਨ, ਤਾਂ ਉਹ ਰਲ ਕੇ ਸੁਣਦੇ ਫਿਲਮ ਦਾ ਨਾਂ ਤਾਂ ਮੈਂ ਕੋਈ ਨਹੀਂ ਆਉਂਦਾ, ਉਹ ਨੀਸੇ ਨੋਟ ਕੀਤਾ, ਆਵਾਜ਼ ਨੂਰਜਹਾਨ ਦੀ ਹੈ ਅਤੇ ਛੱਲਾ ਚੀਚੀ ਦਾ, ਉਹ ਰਲ ਕੇ ਸੁਣਦੇ ਹਾਂ, ਇਹ ਵੀ ਪੁਰਾਣੇ ਜ਼ਮਾਨੇ ਦਾ ਬੜਾ ਬਿਹਤਰੀਨ ਔਰ ਅੱਛਾ ਗਾਵਣ ਆਈ।

0: ਵੈਲਕਮ ਬੈਕ, ਵੈਲਕਮ ਬੈਕ। ਪ੍ਰੋਗਰਾਮ ਦੇ ਵਿੱਚ ਇੱਕ ਦਫ਼ਾ ਵੱਧ ਸੌ ਬਿਸਮਿਲਾ, ਲਗ ਬਿਸਮਿਲਾ। ਪ੍ਰੋਗਰਾਮ ਸਰਾਇਕੀ ਪੁਰਾਣੇ ਯਾਦਾਂ ਦੇ ਨਾਲ ਮੈਂ ਹਾਂ ਜੀ ਤੁਹਾਡਾ ਨਿਮਤੁਲਾ ਅਰਈ, ਅਤੇ ਪ੍ਰੋਗਰਾਮ ਹੈ ਸਰਾਇਕੀ ਪੁਰਾਣੇ ਯਾਦਾਂ। ਪੁਰਾਣੇ ਯਾਦਾਂ ਦੇ ਨਾਲ ਪੁਰਾਣੇ ਯਾਦਾਂ ਦੇ ਪੁਰਾਣੇ ਸ਼ਾਦੀਆਂ ਅਤੇ ਪੁਰਾਣੇ ਸ਼ਾਦੀਆਂ ਦੇ ਯਾਦਾਂ ਅਤੇ ਪੁਰਾਣੇ ਸ਼ਾਦੀਆਂ ਦੇ ਰਿਵਾਜ। ਦੋਸਤੋ, ਨਿਕਾਹ ਦੇ ਟਾਈਮ ਹੀ ਬੜਾ ਅੱਛਾ ਸ਼ੁਗਲ ਹੁੰਦਾ ਹੈ ਅਤੇ ਬੜੇ ਜ਼ਬਰਦਸਤ ਲੋਕ ਜਮ੍ਹਾਂ ਹੁੰਦੇ ਹਨ ਅਤੇ ਬੜੀ ਖਿਲ ਗੱਪ ਆਉਂਦੀ ਹੈ ਅਤੇ ਮੌਲੀ ਸਾਹਿਬ ਵੀ ਹੁੰਦਾ ਹੈ ਅਤੇ ਲੋਕ ਵੀ ਹੁੰਦੇ ਹਨ ਅਤੇ ਜਿਹੜੇ ਸਵਾਲਾਂ ਦੇ ਨਾਲ ਹੁੰਦਾ ਹੈ, ਗੱਭਰੂ ਦੇ ਨਾਲ ਸਵਾਲਾਂ ਹੁੰਦੇ ਅਤੇ ਨਿਕਾਹ ਦੇ ਟਾਈਮ ਬਾਂਧਦੇ ਹਨ ਤਾਂ ਜਿੱਥੇ ਨਿਕਾਹ ਤੋਂ ਬਹਿੰਦੇ ਹਨ ਤਾਂ ਉਸੀ ਜਾ ਦੇ ਛੂਹਰ ਜਿਹੜੇ ਸ਼ੈਤਾਨ ਸ਼ੈਤਾਨ ਛੂਹਰ ਬਿਲਕੁਲ ਖੇਡਣ ਕੁੱਡਣ ਵਾਲੇ ਅਤੇ ਸ਼ੁਗਲ ਵਾਲੇ ਛੂਹਰ ਗੱਭਰੂ ਦੀ ਵੀ ਅਤੇ ਸਵਾਲੇ ਦੀ ਚਪਲੀ ਲੁਕਾ ਰੱਖਦੇ ਹਨ। ਲੇਕਿਨ ਇਹਨੂੰ ਵੀ ਮੁਕਾਬਲਾ ਹੁੰਦਾ ਹੈ, ਸਵਾਲਾ ਅਤੇ ਗੱਭਰੂ ਚਪਲੀ ਇਵੇਂ ਪਾ ਕੇ ਬਹਿੰਦੇ ਹਨ ਕਿ ਮੇਰੀ ਚਪਲੀ ਲੁਕਾਵੇਂ ਤਾਂ ਸਹੀ ਲੇਕਿਨ ਇਹਨਾਂ ਦੇ ਕੰਮੇ ਨਾ ਆਵੇ। 600 ਅਤੇ 76 60 70 ਟੋਟੇ ਲੱਗੇ ਪਏ ਹੁੰਦੇ ਹਨ ਚਪਲਿਆਂ ਕੋ। ਦੋਸਤੋ, ਇਵੇਂ ਮੁਕਾਬਲੇ ਹੁੰਦੇ ਹਨ ਕਿ ਲੁਕਾਉਣ ਵਾਲੇ ਜਿਹੜੇ ਹੁੰਦੇ ਹਨ ਉਹ ਵੀ ਪਿਛਮਾਨ ਹੀ ਹੁੰਦੇ ਹਨ ਜੇ ਕਿਵੇਂ ਗੱਭਰੂ ਆ ਗਿਆ ਸਾ, ਚਪਲੀ ਤਾਂ ਲੁਕਾਈਏ ਬੜੀ ਓਕੇ ਲੇਕਿਨ ਨਾ ਪਾਵਣ ਦੀ ਨਾ ਵੇਚਣ ਦੀ ਅਤੇ ਨਾ ਕਹਿ ਕੋ ਡੇਵਣ ਦੀ ਹੈ, ਵੱਧ ਉਸੇ ਮੂੰਹ ਨਾਲ ਉਹ ਚਪਲੀ ਰੱਖਦੀਆਂ ਚਾ। ਦੋਸਤੋ, ਲੇਕਿਨ ਚਪਲੀਆਂ ਰੱਖਣ ਦੇ ਨਾਲ ਨਾਲ ਖਫੇ ਹੁੰਦੀਆਂ ਅਤੇ ਵਜੇ ਸੋਬਤ ਦਾ ਟਾਈਮ ਥੀਂਦਾ ਹੈ, ਸੋਬਤ ਦਾ ਡਿਮਾਂਡ ਹੁੰਦਾ ਹੈ, ਯਾਨੀ ਕਿ ਊਂ ਟਾਈਮ ਦੇ ਵਿੱਚ 50-100 ਦਾ ਬਹੁ ਇਵੇਂ ਆਉਂਦੇ ਜਿਵੇਂ 100 ਇੱਕ ਲੱਖ ਦੀ ਜਾਨ ਪੈਂਦਾ ਹੈ। 100 ਦਾ ਕਹਿੰਦੇ ਹਨ ਲੇਕਿਨ 30-25-20 ਮਿਲਦੇ ਹਨ, ਉਹਨੂੰ ਤਾਂ ਬੜੇ ਖੁਸ਼ ਹੁੰਦੇ ਹਨ ਕਿ ਸੋਬਤ ਤਾਂ ਮਿਲ ਗਈ ਹੈ ਲੇਕਿਨ 20 ਰੁਪਏ ਮਿਲ ਗਏ ਹਨ। ਇੱਕ ਅਸਾਂ 2 ਦੀਵਾਰਾਂ ਸੋ 20 ਗਣ ਅਸਾਂ 2 ਦਫ਼ਾ ਸੋਬਤ ਕਰੇ ਸੂ। ਦੋਸਤੋ, ਸੋਬਤ ਦੇ ਪੈਸੇ ਮਿਲਣ ਨਾਲ ਬਿਲਕੁਲ ਖੁਸ਼ੀ ਦਾ ਲਹਿਰ ਦੌੜ ਪੈਂਦੀ ਹੈ, ਬੜਾ ਸ਼ੋਰ ਸ਼ਰਾਬਾ ਹੁੰਦਾ ਹੈ, ਅਲੱਦ ਨਾਂ ਚਾਹੁੰਦੇ ਹਨ, ਅਲੱਦ ਨਾ ਏ ਲਾ, ਅਤੇ ਸਾਰਾ ਲੋਕ ਸ਼ਾਦੀ ਕੋ ਰੰਗ, ਸ਼ਾਦੀ ਦਾ ਸ਼ੋਰ, ਸ਼ਾਦੀ ਦਾ ਬਹੁਤ ਜ਼ਬਰਦਸਤ ਮਾਹੌਲ ਬਣ ਪੈਂਦਾ ਹੈ। ਜਿਹੜੇ ਛੋਟੇ ਛੋਟੇ ਬਾਲ ਹੁੰਦੇ ਹਨ ਅਤੇ ਜਿਹੜੇ ਹਕਲਮ ਰਹਿੰਦੇ ਹਨ ਅਤੇ ਸ਼ਾਦੀ ਵੱਧ ਜਲੇ ਨਿਕਾਹ ਦਾ ਟਾਈਮ ਜਲੇ ਕਬੂਲ ਥੀ ਪੈਂਦੇ, ਨਿਕਾਹ ਪੜੀ ਚ ਪੈਂਦੇ, ਜਲੇ ਮੁਬਾਰਕਾਂ ਹੁੰਦੀਆਂ ਹਨ ਅਤੇ ਮੁਬਾਰਕਾਂ ਦੇ ਵਿੱਚ ਬੜਾ ਲੋਕ ਬੜੇ ਦਸੇ ਉੱਤੇ ਕਰਦੇ ਹੁੰਦੇ ਹਨ ਕਿ ਨਿਕਾਹ ਥੀ ਗਿਆ। ਦੋਸਤੋ, ਇਹਨੂੰ ਉੱਤੇ ਤੁਸੀਂ ਮੇਰੇ ਨਾਲ ਨਾਲ ਰਹੋ, ਇੱਕ ਕਾਲ ਆਉਂਦੀ ਪਏ ਦੇਖਣ ਇਹ ਮੇਰੇ ਨਾਲ ਕਿਆ ਆਖਦਾ ਹੈ। ਹੈਲੋ, ਅਸਲਾਮ ਵਾਲੇਕੁਮ। ਮੇਰਾ ਸੋਹਣਾ ਭਾਈ ਕੌਣ ਹੈ, ਕਿੱਥੋਂ ਦਾ ਮੇਰਾ ਮਿੱਠੂ? ਵਾਂਡਾ ਸ਼ੇਖ ਕਿਕਰੀ ਮਲਾ ਖੇਲ ਸ਼ਿਖਾਨੋ ਵਾਂਡਾ ਸੇ। ਸ਼ਿਖਾਨੋ ਵਾਂਡਾ ਕਿਹੜੇ ਇਲਾਕੇ ਨਾਲ ਥੀ ਵੈਂਦਾ ਮੇਰਾ ਮਿੱਠਾ? ਤਹਿਸੀਲ ਕੁਲਾਚੀ ਡੇਰਾ ਇਸਮਾਇਲ ਖਾਨ। ਮੇਰਾ ਖਿਆਲ ਹੈ ਜੀ ਸਰਦਾਰਾਂ ਦੀ ਨਗਰੀ ਦੇ ਵੇ।
1: ਬਿਲਕੁਲ,
0: ਮਾ ਵਰੋਰਾ ਲਖ ਪਸ਼ਤੋ ਆਏ
1: ਪਸ਼ਤੋ
0: ਬਿਲਕੁਲ ਪਸ਼ਤੋ ਵਰੋਣਾ ਮਾ ਸਰਮ ਡੇਰ ਮੀਨਾ ਕਹੀ ਪਸ਼ਤੋ ਮਾ ਪ੍ਰੋਗਰਾਮ ਸੇ ਪਸ਼ਤੋ ਵਾਲ ਹਾਂ ਐਸਾ ਖਲੀ ਤਾ ਤਾ ਹਰ ਕਲੈ ਵਾਏ ਮਾ ਸਟੂਡੀਓ ਸੇ ਨੂਰਜਹਾਨ
1: ਪਸੰਦ
0: ਕਰੇ ਮਾਜ਼ਰਤ ਖਬਰ ਯਾਦੇ ਜ਼ੋਰ ਜ਼ਮਾਨੇ ਸੇ ਯਾ ਬਚਪਨ ਸੇ ਦਾਸ ਵਰਾ ਗਾਨੋ ਤਾ ਤਲੇ ਚ ਦਾਸ ਖਬਰ ਦੇ ਯਾਦੇ ਜੀ
1: ਖੁਸ਼ਹਾਲੀ
0: ਬਿਲਕੁਲ ਦਗਾ ਕਿੱਸਾ ਦਾ ਮਖਸ਼ ਵਰਾਗਾਨ ਬਵੇ ਦਰੇ ਚਲੋਰ ਵਰਜ ਮਖਸ਼ ਦਾ ਕੜਾਚੀ ਉਹ ਅਖਪਲਵਾਨ ਦਾ ਕਿੱਸਾ ਖੁਮਾਉਗਲਾ ਚਿਦਾ ਚੋਵਰਜ ਮਖਸ਼ ਮਿਲ ਮਬਰਾਤ ਲਲ ਅਖਪਲ ਪਰਦੀ ਬ ਖੁਸ਼ਹਾਲ ਦਲ ਆ ਚਲੋਰ ਵਜ ਪਿੰਜ ਵਰਜ ਮਖਸ਼ ਦਾ ਵਰਾ ਬ ਸ਼ੁਰੂ ਵਾ ਆ ਸ਼ੁਗਲ ਬਵੇ ਬਿਲਕੁਲ ਈਦ ਗੋਨੇ ਬਸ ਸ਼ੁਗਲ ਵੋ ਚਾਹ ਤਾਂ ਦੁਆ ਸਲਾਮ ਵਰਕਾ ਹੈ
1: ټول سٹاف دې سلام دا تا دې شروع سلام نه یې نازوان بای دې سلام نه لګما کله کله کال کی چې دغه نه لګي لګي لما دې ما
0: نه داله مجبوری وی قانون ول داسې سیستم شروع وی کنه اول خو ملا وی جنا اک ملو سی به داسې سره دلته لکه بجلی هانه وی ګرمي وی کله کله دا داسې وسی اغه تر اغه لا وجنا داسې کار وسی چې تاسو سره لکه کال نه واخلي نظمان خټک له طرف نه زیتا نه معافي غواړم
1: اغه خنجی دا کم ته تاسو کوم کارونه موږ کوو ان شاء الله موږ مینا محبت مینوال موږ سرایکی ما ته راځي سرایکی ویل سم موږ سرایکی اصل کلا چې تحصیل دی نه ډېر دی نه سرایکی ان دی ان کو ان دی
0: جی جی ٹھیک ہے بڑی اچھی گال ہے جی دوہے زبان تے کو اندن بڑی مہربانی جی جی بالکل بالکل اللہ خوش رکھے آباد رکھے پروگرام میں حصہ کی دئی آباد ہوں بڑی مہربانی دوستو اے تحصیل کلاچی دے سرداراں گنڈپور یار آئی پشتو بھی آندی اس ان کو بھی آندی اس کال دیکھن دیکھ دیں دیکھن کیرا میڈم میٹھا بھی رہا ہے ہیلو السلام علیکم
1: وعلیکم السلام
0: جی میڈم میٹھا بھی رہا کون ہی وے
1: تحصیل کلاچی لوہار کے شفیع اللہ خان دلسوز
0: شفیع اللہ خان دلسوز
1: جی جی
0: شفیع اللہ خان دستوں دے سردار سردارانو نگری سے تا تم ہر کلائے وائے ما پروگرام چے خوش آمدید وائے خدا دے خوشحال کا
1: آمین آمین دیر مہربانی اللہ دے عزت کو ماشاءاللہ دا خو پروگرام تر اغلا ہے دے خیرا
0: جی بالکل سوار پورج پروگرام مجول ہفتے پر شپے ہی اسوان پورج باندی بما ای دانے متلا ارمل پروگرام دو پروگرام نہ دی لکہ نن ہا ہفتے پر شپے یولس نہ دولت بجے پورے اسوان پورج دولس نہ یونیم بجے پورے تاسو خدمت چ بزی ہزارے جا
1: بس ماشاء اللہ زبردست پروگرام دا یہ مشکو اسے پروگرام نہ ارو لگے ل سارا چاچا 88.4 دے کتاب لا لنتے جان خپل موزن مسمار دے چورا کولے بدا
0: ډیر خیر دی وی لکه تاسو کلاچی علاقے شند موج والا آواز صحیح را جی
1: شو زبردست اوس تو موقع بنے ز ارو ملگیم دا فشل سفارا جی ماشاءاللہ
0: واہ جی واہ واہ
1: چې خوند نو ورکه خپل واره ورځ تاسو یا رضا سے دوسیا نظمان سے دوسیا کول ماشاءاللہ کول پروگرام نزارو مل سره دی وکا
0: ماشاءاللہ ماشاءاللہ لکه دلسول صاحب تاسو لکه بچپن شه داسه ورگانو تبا تلے چدا سے وکیا دے یادی جی
1: چرنگ لکا
0: پرانی جی دا پرانے یاد اندی لکا زور زمانے چے ودونا وہ آگے پائی بارش انن پروگرام شروع دا چے آگا ودونا دیر زبردست ہو لکا ورابا شروع سلا چلور پنجو رجے مخشب دا خوش علی گانے اکور چے بوے
1: ہو بیر کو چلور پنجو نا میاس مختا شل رجے مختا اس خوش چوری دا مجھول دا ورسے اللہ دا
0: بالکل رشتہ خبر ہے اوکڑا دلسول صاحب جی جی
1: بالکل
0: رشتہ خبر ہے ٹھیک خبر ہے بالکل پیور خبر ہے
1: مڑے
0: باغو والا بفری وا
1: درے چلور ٹیم او مڑائی ماشاءاللہ او کتا سے پروگرام بوچ بس بلا بلا خبر بناو بس علی صاحب
0: اللہ دے خوشحال کا اللہ دے قدرمن کا چاہتا دعا سلام ورکائی دلسول صاحب
1: بس کو تا سلامونا نظمان خطک تا قسمت علی رضا صاحب تا انور بندیوان تا عبدالحادی تا فیضان احمد تا سلیم کٹی خیل تا حاجی سلام احمد تا چوری ملگری دما آواز بار مشکل خان دلسول طرفا
0: وعلیکم السلام وعلیکم السلام دوستو اے ہن دلسوز صاحب سرداراں دی نگری چو گنڈاپور کلاچی کن ہائی کہ ایک دن کہ ساڈے کول تو ساڈے اسٹیشن دا آواز زبردست آندا پیا اور بڑا صفا آندا پیا ایں واسطے اساں ساڈو کال کرنے پے دلسوز صاحب پروگرام شے دے سو وقت سلا الا دے قدر اوکا ادورا ن وقت پورے تو وشے او دے ٹانگ ایف ایم ریڈیو 88.1 ٹانگ آواز او پروگراموں نہ آروے الا دے خوشحال کا الا دے آباد کا نور ہاں دگا مہربانی تا ولدا چے پروگرام شے دے زور زمانے ول ودونه باندې دلش کې د روشنی واچول چې ته وای چې زور زمانه شه ودونه به چلور پنځه ورځې بلکې میاس مخ شه په اغه واځې شه اغه کور شه اغه کلی شه به داسې شغل به وو لکه عید ننداره وي جی دوستو بالکل پرانه زمانه د شادیاں مہینہ 15 ویڑی واره پہله زبردست شغل ہوندے محلہ ہوندای محلے دی وی سارے بال چھوٹے چھوٹے بال اتنے خوش ہوندیاں ਕਿ ਇਹ ਦੂਜ ਨਾਲ ਨਨ ਖੁਸ਼ ਹੁੰਦੇ ਕਿ ਕਿਹੜੀ ਸ਼ਾਦੀ ਤੋਂ ਖੁਸ਼ ਹੁੰਦੀਆਂ ਹਨ। ਸ਼ਾਦੀ ਦੇ ਵਿੱਚ ਬਿਲਕੁਲ ਉਬਾਲਾਂ ਕੋ ਤਾਂ ਮਨਾ ਨਹੀਂ ਆਉਂਦਾ, ਕਿਤਨੇ ਟਾਈਮ ਸ਼ਾਦੀ ਪਹਿਲੇ ਸ਼ੁਰੂ ਹੁੰਦੀ ਹੈ ਅਤੇ ਦੂ ਟਾਈਮ ਦੀਵਾਲੀ ਸਾਲਨ ਰੋਟੀ ਪੱਕਦੀ ਹੈ ਅਤੇ ਬਾਲ ਫਰੀ ਫੰਡ 'ਚ ਖਾਂਦੀਆਂ ਹਨ, ਵੰਜ ਕੇ ਅਤੇ ਖਾ ਕੇ ਆ ਵੈਂਦੇ ਹਨ, ਕਿਉਂਕਿ ਮਨਾ ਮਨਾ ਕੋਈ ਹੈ, ਬਰਕਤ ਹੁੰਦੀ ਹੈ, ਇੱਜ਼ਤ ਹੁੰਦੀ ਹੈ, ਖਾਤਰ ਹੁੰਦੀ ਹੈ, ਮੁਹੱਬਤ ਹੁੰਦੀ ਹੈ, ਛੋਟੇ ਜਾਂ ਵੱਡੇ ਬਿਲਕੁਲ ਪਿਆਰ ਮੁਹੱਬਤ ਦਾ ਨਜ਼ਾਰੇ ਹੁੰਦੀਆਂ ਹਨ। ਅੱਜ ਕੱਲ੍ਹ ਤਾਂ ਗੇਟ ਦੇ ਉੱਤੇ ਚੌਕੀਦਾਰ ਪਹਿਲੇ ਖੜਾ ਰਹਿੰਦੇ ਹਨ, ਵਲੀਮਾ ਨਹੀਂ ਸ਼ੁਰੂ ਥੀ ਆਉਂਦਾ, ਦੂ ਘੰਟੇ ਪਹਿਲੇ ਇੱਕ ਆਦਮੀ ਕੋ ਮੁਕਰਰ ਕੀਤਾ ਵੈਂਦਾ ਹੈ, ਉਹ ਆਦਮੀ ਜਿਹਦੀ ਸ਼ਿਕਲ ਹੀ ਦਹਿਸ਼ਤਨਾਕ ਹੋਵੇ, ਵੱਡੇ ਮੂੰਛਾਂ ਦਹਿਸ਼ਤਨਾਕ, ਕਿ ਉਕਣ ਬਾਲ ਡਰਨ ਅਤੇ ਅੰਦਰ ਚਾਵਲਾਂ ਦਾ ਨਾਮ ਹਨ। ਇਹ ਵੀ ਇੱਕ ਬਹੁਤ ਭੈੜੀ ਗੱਲ ਹੈ, ਕਿਉਂਕਿ ਬਾਲ ਤਾਂ ਬਾਲ ਹੀ ਬਾਲ ਤਾਂ ਫਰਿਸ਼ਤੇ ਆਉਂਦੇ ਹਨ, ਇਹਨਾਂ 'ਤੇ ਖਰਾਇਤ ਵੀ ਥੀਂਦੀ ਹੈ, ਸਦਕਾ ਹੀ ਥੀਂਦਾ, ਇਹ ਖਾਵੇਨ ਅਤੇ ਦੋਸਤੋ ਇਹਨਾਂ ਵਾਸਤੇ ਦਰਵਾਜ਼ੇ ਬੰਦ ਥੀ ਵੈਂਦੇ ਹਨ, ਇਹਨਾਂ ਵਾਸਤੇ ਆਦਮੀਆਂ ਕੋ ਖੜਾ ਦੇਣੇ ਹਨ ਅਤੇ ਆਦਮੀਆਂ ਦਾ ਖੜਾਵਣ ਇਹ ਅੱਛੀ ਗੱਲ ਨਹੀਂ। ਸ਼ਾਦੀ ਕਰਨ ਦਾ ਪਿਆ ਵਲੀਮੇ ਦਾ ਮਤਲਬ ਇਹ ਕਿ ਖੈਰਾਤ ਖੈਰਾਤ ਹਰ ਕਹਿ ਕੋ ਚਾਹੀਦੀ ਹੈ। ਹਾਂ ਠੀਕ ਹੈ, ਸੱਡੇ ਵਾਲੇ ਜੀ ਤੁਸੀਂ ਸੱਡੇ ਦੇਣਦੇ, ਸੱਡੇ ਵਾਲੇ ਤਾਂ ਆਉਂਦੇ ਹਨ, ਲੇਕਿਨ ਬਾਲ ਬਾਲ ਤਾਂ ਬਗੈਰ ਸੱਡੇ ਉਹਨਾਂ ਦਾ ਹੱਕ ਦਿੰਦਾ, ਗਲੀ ਦੇ ਬਾਲ ਹਨ, ਸ਼ਹਿਰ ਦੇ ਬਾਲ ਹਨ, ਗਵਾਂਢ ਹਨ, ਇਹਨਾਂ ਕੋ ਬਿਲਕੁਲ ਇਹਨਾਂ ਦਾ ਹੱਕ ਦਿੰਦਾ। ਦੋਸਤੋ ਇੱਕ ਸੌਂਗ ਸੁਣਨੀਆਂ ਹੈ, ਸ਼ਾਇਦ ਨੂਰਜਹਾਨ ਦੀ ਆਵਾਜ਼ ਹੈ, ਰਾਤ ਕੀ ਰਾਈ ਫਿਲਮ ਦਾ ਨਾਂ ਹੈ, ਤਾਂ ਇਹ ਅਤੌਲਾ ਬਿਰਾ ਹੈ, ਸਾਡਾ ਬਕਾਇਦਾ ਸਾਡੇ ਪ੍ਰੋਗਰਾਮ ਵਿੱਚ ਹਿੱਸਾ ਗਿੰਦਾ, ਔਰ ਫਰਮਾਇਸ਼ ਔਰ ਅਤੌਲੇ ਦੀ ਫਰਮਾਇਸ਼ ਤਾਂ ਇਤਨੀ ਜ਼ਬਰਦਸਤ ਕੜਾਕੇਦਾਰ ਫਰਮਾਇਸ਼ ਹੁੰਦੀ ਹੈ, ਚੁਣਿਆ ਗਾਣਾ ਹੁੰਦਾ, ਉਰਦੂ ਦਾ ਗਾਣਾ ਹੁੰਦਾ, ਫਿਲਮ ਦਾ ਨਾਂ ਹੀ ਦੱਸਿੰਦਾ, ਗੁਲੂਕਾਰ ਦਾ ਨਾਂ ਦੱਸਿੰਦਾ ਅਤੇ ਗਾਣੇ ਦੀ ਬੋਲ ਵੀ ਦੱਸਿੰਦਾ। ਦੋਸਤੋ ਅਤੌਲਾ ਅਗਰ ਸੁਣਦਾ ਪਿਆ ਤਾਂ ਅਤੌਲੇ ਦੀ ਫਰਮਾਇਸ਼ 'ਤੇ ਇਹ ਨੂਰਜਹਾਨ ਦਾ ਗਾਵਣ, ਰਾਤ ਕੇ ਰਾਈ ਫਿਲਮ ਦਾ ਨਾਂ ਹੈ, ਆਓ ਰਲ ਕੇ ਸੁਣਦੇ ਹਾਂ ਆਵਾਜ਼ ਨੂਰਜਹਾਨ ਦੀ।

ਜੀ ਦੋਸਤੋ, ਵਕਤ ਵਫਾ ਨਹੀਂ ਕਰਦਾ, ਵਕਤ ਬਿਲਕੁਲ ਕਹਿੰਦੀ ਕਦਰ ਔਰ ਇੱਜ਼ਤ ਨਹੀਂ ਕਰਦਾ, ਵਕਤ ਇਵੇਂ ਵਹਿੰਦਾ ਜਿਵੇਂ ਪਾਣੀ। ਦੋਸਤੋ, ਟਾਈਮ ਖਤਮ ਥੀ ਗਿਆ, ਅਗਲੇ ਪ੍ਰੋਗਰਾਮ ਵਿੱਚ ਵੱਧ ਇਹ ਪੁਰਾਣੇ ਯਾਦਾਂ ਦੇ ਨਾਲ ਸ਼ਾਦੀ ਦੇ ਬਾਰੇ 'ਚ, ਸ਼ਾਦੀ ਕਿਸ ਤੇ ਆਉਂਦੀ, ਉੱਠ ਵੀ ਹੋ ਸੀ ਨੂੰ ਉਹਦੇ ਵਿੱਚ ਉੱਠਣ ਦੀ ਕਤਾਰ ਵੀ ਹੋ ਸੀ, ਤਾਂ ਇਹ ਪੁਰਾਣੇ ਸ਼ਾਦੀਆਂ ਦੀਆਂ ਗਾਲੀਆਂ ਵੱਧ ਹੀ ਲੈਣ ਕਣ ਚਾਹ ਸੂੰ। ਦੋਸਤੋ, ਪੁਰਾਣੇ ਯਾਦਾਂ ਅਤੇ ਪੁਰਾਣੇ ਗਾਲੀਆਂ ਤੁਸੀਂ ਮੇਰੇ ਨਾਲ ਨਾਲ ਰੱਖੋ। ਦੋਸਤੋ, ਜਿਹੜਾ ਪ੍ਰੋਗਰਾਮ ਲੰਘ ਗਿਆ, ਮੇਰੇ ਬਾਅਦ ਵਿੱਚੋਂ ਅਗਰ ਕੋਈ ਮੈਂ ਗਲਤ ਅਲਫਾਜ਼ ਗਲਤ ਗਾਲ ਥਈ ਹੋਵੇ ਤਾਂ ਮੈਂ ਮਾਫ਼ੀ ਦਾ ਤਲਬਗਾਰ ਹਾਂ। ਜ਼ਿੰਦਗੀ ਰਹਿ ਗਈ ਤਾਂ ਵੱਧ ਅਗਲੇ ਹਫ਼ਤੇ ਇਹ ਟਾਈਮ ਦੇ ਨਾਲ ਬਿਲਕੁਲ ਤੁਸੀਂ ਮੇਰੇ ਨਾਲ ਜੁੜ ਕੇ ਰਾਸੋ। ਜ਼ਿੰਦਗੀ ਰਹਿ ਗਈ ਤਾਂ ਇਨਸ਼ਾਅੱਲਾ ਵੱਧ ਮੁਲਾਕਾਤ ਹੀ ਸੀ ਉਹ ਵਕਤ ਤੱਕ। ਨਹਿਮਤ ਉਲਿਆ ਰਹੀ ਕੂਡੇ ਹੋਈ ਇਜਾਜ਼ਤ, ਅੱਲਾ ਖੁਸ਼ ਰੱਖੇ ਨੇ, ਆਬਾਦ ਹੋ, ਹਮੇਸ਼ਾ ਖੁਸ਼ੀਆਂ ਹੋਣ। ਜ਼ਿੰਦਗੀ ਰਹੀ ਤਾਂ ਵੱਧ ਮੁਲਾਕਾਤ ਹੋ ਸੀ। ਖੁਦਾ ਹਾਫਿਜ਼, ਫੀ ਅਮਨੁੱਲਾ, ਵਸਲਾਮ।